ਨਾ ਵੇਖਾ ਤੇ ਉਹ ਵੇਖੇ ਪਰ ਐਡੇ ਵਕਤ ਕਿੱਥੋਂ ਲਿਆਵਾਂ ਮੇਰੇ ਵੇਖਣ ਦੇ ਵਿੱਚ ਉਹ ਵੇਖੇ ਮਾਹੀ ਤੇਰੇ ਅੰਦਰ ਰਹਿੰਦਾ ਤੈਨੂੰ ਐਵੇਂ ਭੈਣ ਭੁਲੇਖੇ ਯਾਰ ਫਰੀਦਾ ਬੂਹੇ ਯਾਰ ਦੇ ਮਰੀਏ ਭਾਵੇਂ ਉਹ ਵੇਖੇ ਯਾ ਨਾ ਵੇਖੇ।

ਹਾਂਜੀ ਬਿਲਕੁਲ ਜੀ, ਦੇ ਸੰਦਰਭ ਫਤਰਬਾਨ ਨੇ ਦ ਲੈ ਲਹਾਨ ਪਵਾਸੀ ਦਾ ਸੰਦਰਾਂ ਦੋ ਨਾ ਬਿਲਕੁਲ ਦਾ ਸੰਦਰਾਂ ਮੋਰੀ ਹੋ ਦੇ ਸੰਦਰ ਨਾ ਬਾਅਦ ਵੀ ਅਜ਼ਰ ਸੀ ਬਿਲਕੁਲ ਤੁਸ ਮੈਸੇਜਸ ਵਿਦ ਨਾ ਕਾਲ ਚੰਗਾ ਵਿਸ਼ਾ ਮਿਲੀ ਜੀ ਪ੍ਰੋਗਰਾਮ ਕੀ ਪ੍ਰੋਗਰਾਮ 6 ਵਜੇ ਪੂਰੀ ਵੀ ਨਾ ਬਿਲਕੁਲ ਹੋਰ ਵੀ ਦਾ ਸੰਦਰਾਂ ਉਹ ਦੇ ਸੰਦਰ ਨਾ ਬਾਅਦ ਵੀ ਅਜ਼ਰ ਸੀ।

0: ਔਰ ਟਪਾ ਡੈਡੀਕੇਟਿਡ ਫਾਰ ਸਾਇਲੈਂਟ ਲਿਸਨਰਸ ਆ ਲਿਸਨਰ ਦੀ ਡੇਰ ਤਰੀਖਾਨ ਬਿਸ਼ਮਾਰ ਦੀ ਜ਼ਕਈ ਜ਼ ਕੰਪ ਹਰ ਜ਼ੈ ਕੀ ਯਾਦ ਹੋ ਮਾ ਆਮ ਆਮਰਾ ਹਟ ਕੇਂਜ ਆਰ ਮਹਾੜਕ ਡੇਰ ਮਨਨਾ ਕਾਲ ਹੋਂ ਪ੍ਰੋਗਰਾਮ ਕਿਸ਼ਮ ਮਿਲੇ ਵੀ ਕਸੀ ਕਲ ਬਨੇ ਨੈਕਸਟ ਸੋ ਕੋ ਦਿਖਮ ਦਨਾ ਦੀ ਅਸਲਾਮੁ ਅਲੈਕੁਮ ਅਸਲਾਮੁ ਅਲੈਕੁਮ ਜੀ ਵਾਲੇਕੁਮ ਅਸਲਾਮ ਸੋ ਖਬਰ ਕੀ ਕਿਵੇਂ ਜਨਾ ਅਲਹਮਦੁਲਿਲਾ ਠੀਕ ਠਾਕ ਮਨਾਹਿਲ ਦਾ ਪ੍ਰੋਗਰਾਮ ਕੇ ਹਰ ਕਲੇ ਡੇਰ
1: ਮਨਨਾ ਤੁਸਾਂ ਹਰ
0: ਕਲੇ ਯੋ ਜਹਾਨ ਮਨਨਾ ਸ਼ੇ ਤੁਸਾਂ ਅੱਛਾ ਜੀ ਅਬਲਰ ਦੇ ਪ੍ਰੋਗਰਾਮ ਕੀ ਕਾਲ ਕੋ ਵੇਲ ਦੇ ਚੋ ਗੁਜ਼ਾਰਾ ਕਮੋ ਉਸ ਉਸ ਸ਼ੇ ਸਿਹਤ ਬਾਨੀ ਸ਼ੇ ਬਿਲਕੁਲ ਅਸੀਂ ਬਸ ਅੱਲਾਹ ਤਾਲਾ ਦੇ ਰੁਖ ਸੇ ਹਾਂ ਦੇਰ ਕੀ ਦੁਆ ਗਾਨੇ ਇਨਸ਼ਾਅੱਲਾ ਸਪੈਸ਼ਲ ਦਰਦ ਜੀ
1: ਜੀ ਸੀਓ ਮਰੀਜ਼ ਵੀ ਕਹਿਣਾ ਅੰਦਰ ਕੋਲ ਅਸੀਂ ਮਿਲੇ ਤਾਂ ਪੇਸ਼ੈਂਟ ਕੀ ਕਹਿਣਾ ਆਉਂਦੀ ਹੋਈ ਜੀ ਨਾ
0: ਅੱਛਾ ਜੀ ਮਤਲਬ ਵਿੱਚ ਕੋਰ ਕੀ ਬਿਮਾਰ ਆਂਦੀ ਆਹੋ
1: ਜੀ ਬਸ ਅਗੇ ਕਿ ਤੁਹਾਨੂੰ ਆ ਰਹੀ ਹਾਂ
0: ਸਹੀ ਸਹੀ ਬਿਲਕੁਲ ਦੱਸੇ ਦੇ ਗੋਰਾ ਚਕੋਰ ਕੇ ਯੋ ਹਾਂ ਬਿਮਾਰ ਵੀ ਕਨਾ ਸੜੀ ਤਨ ਰੋਟਾਈ ਸ਼ ਲਗੀ ਜੀ ਔ ਦੇਨ ਲਵਾ ਸੜਾਈ ਲਕ ਗੋਰਾ ਬਿਮਾਰ ਹੋ ਬਲ ਵੀ ਹੋ ਮਤਲਬ ਚਕੋਰ ਕੋਰ ਕੇ ਨੋਰ ਹਾਂ ਸੁਮਰ ਕਿਸਾਨ ਵੀ ਆਗਾ ਦਾ ਸੀਜ਼ਨ ਪੇਰਾ ਵੀ ਛੇ ਲਕ ਬਿਮਾਰਾਂ ਬਿਲਕੁਲ ਦੱਸੇ ਬਸ ਅੱਲਾ ਦੇ ਕੀ ਸੁਮਰ ਹੰਦ ਚਾ ਬਿਮਾਰੀ ਵੀ ਮਤਲਬ ਚਰਤੇ ਚਰਤੇ ਕੇ ਸੁਖ ਬਿਮਾਰਾਂ ਵੀ ਔ ਤੁਸੀਂ ਹਾਂ ਬਿਮਾਰੋਂ ਦੀ ਨਵਾਸ ਅੱਲਾ ਤਾਲਾ ਦੇ ਰੋਗ ਸੇ ਹਾਜ਼ਰ ਕੀ ਦੁਆ ਗਾਨੇ ਵਰਤ ਕੇ ਠੀਕ ਸ਼ਾ
1: ਬਿਲਕੁਲ
0: ਮਤਲਬ
1: ਕਮਜ਼ੋਰ ਹੋਣੀ ਅਲੱਗ ਪੱਖੋਂ ਨਜ਼ਰ ਕਿ ਕਮਜ਼ੋਰ ਨਹੀਂ ਜੋ ਪੱਖੋਂ ਨਜ਼ਰ ਕਿ ਦਾ ਕਮਜ਼ੋਰ ਹੋ ਗਈ ਨਾ
0: ਜੀ
1: ਨੋ ਤਰੀਕ ਦੀ ਗਲਤੀ ਹੋ ਬਿਲਕੁਲ ਹੋਣਾ ਦਾ ਵਿਚਾਰ ਵਈ ਕਿ ਇਨਸਾਨ ਹੋ ਗਿਆ ਕਿ ਵਈ ਕਿ ਨੋ ਵਾ ਬਲ ਇਨਸਾਨ ਤੋਂ ਵਿਚਾਰ ਦੇ ਜਾ ਹਮ ਮਾਫ
0: ਬਿਲਕੁਲ ਸਹੀ ਜ਼ਬਰਦਸਤ ਬਿਹਤਰੀਨ ਡੇਰ ਮਨੇ ਨਾ ਮਨਾਹਿਲ ਕਾਲ ਕਵਲੇ ਨੂਰ ਬਸਵਿਲ ਗੋੜੇ
1: ਬਸ ਬਈ ਹੋਰ ਕੀ ਤਨੂ ਸੀ ਆਹ ਵੇਟਰ ਤੱਕ ਹੀ ਅਲਾਫੀਜ਼
0: ਜੀ ਡੇਰ ਮਨੇ ਨਾ ਕਾਲ ਕਵਲੇ ਯੋ ਜਹਾਨ ਮਨੇ ਨਾ ਯੋ ਜਹਾਨ ਮਨ ਟੋਪਿਕ ਮਨ ਬਿਲਕੁਲ ਖਬਰ ਉਕੜੇ ਅੱਛਾ ਜੀ ਬਿਲਕੁਲ ਟੋਪਿਕ ਬਣੇ ਖਬਰ ਉਸ਼ਵਲੇ ਔਦੀ ਨਲਵਾ ਮਤਲਬ ਲਕਾ ਸੜਾਈ ਦੀ ਜ਼ਿਆਦਾ ਖਬਰ ਉਕੀ ਟੋਪਿਕ ਬੰਦੇ ਔਦੀ ਨਲਵਾ ਮੁਖਤਲਿਫ ਚੁਕਮ ਦੇ ਕਿਸਾਨ ਰਸ਼ਿਆ ਖਬਰ ਉਕੀ ਬਾਗੀ ਬਣੇ ਅਮਲ ਚੁਕਮ ਦੇ ਕਹਿਣਾ ਦਾ ਦੀ ਜ਼ਿਆਦਾ ਜ਼ਰੂਰੀ ਦੇ ਅਜੇ ਕਿ ਖਬਰ ਸੜਾਈ ਹਰ ਸੜਾਈ ਦਾ ਵੀ ਸ਼ਰਸ ਬਦਾ ਸਿਕੋ ਦਾ ਸਿਕੋ ਬਾਗੀ ਬਣੇ ਪ੍ਰੈਕਟੀਕਲੀ ਅਮਲ ਚੁਕਮ ਦਾ ਦੀ ਜ਼ਿਆਦਾ ਜ਼ਰੂਰੀ ਦੇ ਕਸੀ ਕਲਵਨ ਸ਼ਿਬਲ ਸੁਖ ਦੇ ਕਿੰਦਨ ਦੇ ਅਸਲਾਮ ਅਲੈਕੁਮ ਅਸਲਾਮ ਅਲੈਕੁਮ
2: ਵਾਲੇਕੁਮ ਅਸਲਾਮ
0: ਸੁਖ ਖਬਰ ਕੀ ਕਿਮ ਜਨਾ
2: ਰਕੀਬ ਖਟਕ ਖਬਰ ਤੋ ਜਿੱਤੀ ਖਬਰ ਪਟੀ ਸੇਲ ਮਨ ਨਾ ਬਜ਼ਾ ਹੋ ਜੇਗਾ
0: ਯਾ ਅੱਲਾਹ ਰਕੀਬ ਖਟਕ ਬਖੇਰ ਰੋਗ ਲੈ ਦਾ ਗੁਸਾ ਅੱਛਾ 285 ਜ਼ਲਾ ਦੇ ਡਾਇਲ ਕੋ ਠੀਕ ਛੋ ਦਾ ਹੋ ਮਤਲਬ ਲਕੇ ਚਵੇ ਚੋ ਰਕੀ ਭਾਈ ਦਾ ਹੋ ਗੋ ਰੋਸਾ ਦੇ ਰਸੀ
2: ਯਾਰ ਹੋ ਤਰੇ ਇੱਕ ਭਾਈ ਜਿੱਤੀ ਮੈਂ ਬਸ ਡਾਇਲ ਨਾ ਜਦੇ ਸਟਾਰਟਿੰਗ ਨਾ ਪ੍ਰੋਗਰਾਮ ਹੋਰ ਦੇ ਤੇ ਰੋਗ ਲਲੇ ਪੋ ਚਾਰ ਫੇਰਾ ਨਾ ਪ੍ਰੋਗਰਾਮ ਹੋਰ ਕਨਾ ਇਹ ਨਾ ਬਾਦ ਜਾ ਟਾਪਿਕ ਮਨੇ ਹਰ ਬਰੇ ਵਕਰ ਲੇ ਬਿਆ ਲੈ ਸਰ ਵਕਰ ਲੇ ਦੇ ਮਾਰ ਕੇ
0: نو بس خیر دے رکی بھائی دادی کال دے بولے گے تو گورا انسان سے کل محنت کبھی سد پھرا نو آئے کامیابی جی خاما خام بات گورا کوشش سے کولو کال دے دادے میلا شا خیر دا
2: انسان غلط یو کپت لا ہے کہنا وال خدا خبر دو
0: جی
2: نو می بھی مڈا بینگ مسلمان مستدا پچار دو چی یو انسان غلطا کئی کنا دی ریتا مڈا کا مخمخ نشو وی ہے کنا تری وی تربری وی ممائی وی اے چوک وی کنا چا ریتا دا گلاو کچیرا دا پسول بچا چی دا پسول خوری چی دا دا سے غلطی کئی
0: جی
2: اوال هغه هغه طرف نه هغه مطلب هغه باندې کنټرول وکړي بل امر دا ینګ جنریشن کې څومره دا کنه دې کې اول زخم زولې دا چې جلبزی ډیره د پکې سټیری ډیره د پکې همیشا جلبزی چې کیمه دوه سټیری چې هغه یو ځای ته وکړي ورته سره پښیمان نه یارو دا هم لکړې زیتا وکړه ډیره غلطی نه وکړه دا مو ته داسې نه پوښتې مو داسې کړی و
0: صحیح بالکل
2: نو مسته پچار دا همیشا دې پورا چې انسان دا ابھی تو یہ کہنا چاہیے انسان کے سب چیزیں بنائی ہوئی توڑ دو لیکن انسان کا دل نہ توڑو
0: رائٹ
2: نو انسان کا ڈیر ویکینڈ نہ پہنچا دو چاہیے بل انسان ذرا خیال سوتی رہا یہ متون کوشش یہ نہیں کہ انسان ذرا چیز تو نہ دل ہزارہ سوال کرنا آگا ڈیرا کو مشکل ہے کا تپات کیا گئی نا مفیو گوڑے آگا شاہ آگا ریسپانسبلٹی سے بیا نہ ملے ہوئی آگا شاہ مطلب تو آگا شاہ فرنٹ ٹو فرنٹ نہ دیکھتی بیا
0: بالکل صحیح ہے صاحب اردا بالکل
2: نو مستو پتا دو چھ انسان جڑے نہ متو ہمیشہ دے پورا شاکو بعد نہ خلق منی دو
0: بالکل بالکل صحیح
2: ہاں طارق بھائی بس دے تیمرا کال یہ جہان من نہ سدا چھ کال میں ملاو سل کرنی بس ہو پیٹ سے لو مطلب بدی کا والا
0: صحیح ڈیرا من نہ رکھی پٹ کی یہ جہان من نہ صحیح دا اوکے لافیز تھینک یو گال کے والے ڈیرا زیات من نہ رکھی پٹ کو کال نہ لگی دو یو جہان میں نے بس نمبر ویڈیو زیادہ بیزی اور ماشاء اللہ ریڈیو امن کریکٹ چکم فیملی دو اور ڈے بائی ڈے چکم دے آگے سفار ون دو یتی جی دوا سے نو پا دیکی بیا کال میرا اول چکی نڈیر زیادہ مشکل شی اکثر ڈیگ دا سی چی گیلا کے ویچارا مو کال نہ لگی جی نو بس فیملی ماشاء اللہ ریڈیو امن کریکٹ فیملی ڈیر زیادہ دے نو دے دو بجے نو پا دیکی کال میرا اول چکم دی کنا دیر زیادہ مشکل دی اچھا جی بالکل دا دا خبر ہاں در سر شریک ہوں پشاور کے

0: ਹਾਂਜੀ ਸੌਂਗ ਤਰਫ ਤੁਸੀਂ ਬਿਲਕੁਲ ਸਿੱਖ ਅੰਦਰ ਖਟਕ ਪਾਓ ਸੀ ਦਸ ਅੰਦਰ ਦੂ ਦਸ ਅੰਦਰ ਹੋਰ ਵੀ ਦਦੇ ਸੰਦਰ ਸਦਾ ਵੇਜ਼ ਤੋਂ ਸੁਣਾ ਹੋਣ ਇਜਾਜ਼ਤ
1: ਤੁਰ ਜਾਣੇ ਛਪ ਦੇ ਦੇ
0: ਜੀ ਨੋ ਦੇ ਸੌਂਗ ਤੇ ਬਦਲ ਨਾ ਹੋੜੇ ਇਜਾਜ਼ਤ ਬੋਲ ਦੁਆ ਗਾਨ ਕੀ ਆਸਤ ਹੈ ਡੋਠੋ ਲੋਡੇ ਰਸੀ ਤਾਂ ਮਨੇ ਨਾ ਆਨੰਦ ਬਿਲਕੁਲ ਪੀਰ ਔ ਤੁਸ ਰਵੇਂਚਲਾ ਸਬੂਤਾ ਦਸ਼ਪੇ ਚੁਕੋ ਦੇ ਮੁਲਾਕਾਤ ਕੀ ਜੀ ਦਸ ਨਾ ਬਾਰਾਂ ਵਜੇ ਪਰ ਇਨ ਦ ਸਬੂਤ ਦਸ਼ਪੇ ਮੁਲਾਕਾਤ ਦੱਸ ਰੱਖੀ ਜੀ ਆਓ ਦਿਨ ਅਲਵਾ ਦ ਛੇ ਨਾ ਸੱਤ ਵਜੇ ਪਰੇ ਟ੍ਰਾਂਸਮਿਸ਼ਨ ਚੁਕਮ ਦੇ ਆਬ ਆਫ ਹਮ ਵੀ ਟ੍ਰਾਂਸਮਿਸ਼ਨ ਆਫ ਕੀ ਜੀ ਵਜੇ ਦਾ ਦੋ ਚੇ ਰੇਡੀ ਓਮਨ ਕਰੇ ਕੇ ਚੁਕਮ ਦੇ ਮਤਲਬ ਚੁਕਮ ਸਿਸਟਮ ਦੇ ਪੈਕੇ ਅਪਗ੍ਰੇਡੇਸ਼ਨ ਚੁਕਮ ਦੇ ਰਵਾਂ ਦੇ ਟੀਕਸ਼ਾ ਨੋ ਦੇ ਦੋ ਵਜੇ ਨਾ ਇਨੀ ਛੇ ਨਾ ਸੱਤ ਵਜੇ ਬਰਾਬਰ ਟ੍ਰਾਂਸਮਿਸ਼ਨ ਚੁਕਮ ਦੇ ਦਾ ਆਫ ਵੀ ਸਹੀਦਾ ਨੋ ਸੱਤ ਵਜੇ ਬਾਅਦ ਦੁਬਾਰਾ ਚੁਕਮ ਦੇ ਟ੍ਰਾਂਸਮਿਸ਼ਨ ਚੁਕਮ ਦੇ ਆਗਾਜ਼ ਬਕੀ ਜੀ ਨੋ ਦਿਵਾ ਘੰਟਾ ਗੇਪ ਪਵੀ ਔਰ ਦਸ ਸੱਤ ਵਜੇ ਨਾ ਬਾਅਦ ਬਬੀਆ ਦੁਬਾਰਾ ਚੁਕਮ ਦੇ ਇਨਸ਼ਾਲਾ ਸ਼ੁਰੂ ਕੀ ਜੀ ਨੋ ਤਰੇ ਪਰ ਦੁਗਾਨ ਕਿਆ ਸਤੇ ਸਬੂਤ ਇਨਸ਼ਾਲਾ ਮੁਲਾਕਾਤ ਦਰਸ ਰੱਖੀ ਜੀ ਦ ਲੋਈ ਅੱਲਾ ਪਵਾਨ।